ਯੂਟਿਊਬ ਨਾਲ ਔਰ ਜਿਹਨੂੰ ਕਹੀਦਾ PPT ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨਾਲ, ਇਹਨਾਂ ਦੀ ਹੈਲਪ ਨਾਲ ਵੀ ਹੁਣ ਟੀਚਰਸ ਪੜ੍ਹਾਉਣ ਲੱਗੇ ਨੇ, ਤਾਂ ਕਿ ਬੱਚਿਆਂ ਨੂੰ ਹੋਰ ਕਲੀਅਰ ਹੋਏ ਜੋ ਵੀ ਉਹ ਦੱਸਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ ਬੱਚਿਆਂ ਦੀ।